0: जन्म की कहानी जिस विच कंस उत्ते उन्हां दी जित हासल है, बुराई उत्ते चंगियाई दी जित अते धार्मिकता दे महत्व नूं उजागर करदी है। इह त्यौहार करतव, धर्म अते प्यार बारे कृष्ण दीआं सिख्यावां ते भी जोर दिंदा है अते लोकां नूं प्रेरित कर उन्हां दा मार्गदर्शन करदा है। नाल ही नाल इह त्यौहार नैतिक किरदार ते भी वधेरे जोर दिंदा है। जन्म अष्टमी सांझे जश्नां राहीं भाईचारिआं नूं इकट्ठे करदी है, जिस विच घरां अते मंदरां नूं सजाउण, विशेष भोजन तैयार करन ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ਾਮਿਲ ਹੈ। ਇਹ ਤਿਉਹਾਰ ਸ਼ਰਧਾਲੂਆਂ ਵਿੱਚ ਏਕਤਾ ਅਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਤਿਉਹਾਰ ਭਾਵੇਂ ਮਥੁਰਾ ਨਾਲ ਵਿਸ਼ੇਸ਼ ਸੰਬੰਧ ਰੱਖਦਾ ਹੈ, ਪਰ ਭਾਰਤ ਭਰ ਵਿੱਚ ਇਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਅਤੇ ਹਰੇਕ ਧਰਮ ਦੇ ਲੋਕ ਇਸ ਦੀਆਂ ਤਿਆਰੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਇਕੱਠਿਆਂ ਵਿਚਰਨ ਦੀ ਭਾਵਨਾ ਕਿਸੇ ਧਾਰਮਿਕ ਸੰਕਲਪ ਦੀ ਛਾਂ ਹੇਠ ਹੀ ਆ ਸਕਦੀ ਹੈ। ਇਸ ਤਰ੍ਹਾਂ ਜਨਮ ਅਸ਼ਟਮੀ ਦਾ ਤਿਉਹਾਰ ਇਸ ਸੰਕਲਪ ਦੀ ਉਸਾਰੀ ਵਿੱਚ ਬਹੁਮੁੱਲਾ ਯੋਗਦਾਨ ਪਾਉਂਦਾ ਆਇਆ ਹੈ। ਰਾਸਲੀਲਾ ਅਤੇ ਸਜਾਵਟੀ ਝਾਂਕੀਆਂ ਦੀ ਸਿਰਜਣਾ ਵਰਗੀਆਂ ਰਸਮਾਂ ਕ੍ਰਿਸ਼ਨ ਨਾਲ ਜੁੜੇ ਰਵਾਇਤੀ ਕਲਾ ਰੂਪਾਂ ਅਤੇ ਬਿਰਤਾਂਤਾਂ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਕਲਾਕਾਰ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਜਨਮ ਅਸ਼ਟਮੀ ਪਰਿਵਾਰਾਂ ਨੂੰ ਕ੍ਰਿਸ਼ਨ ਜੀ ਨਾਲ ਸੰਬੰਧਿਤ ਕਹਾਣੀਆਂ, ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਨੂੰ ਨੌਜਵਾਨ ਪੀੜ੍ਹੀਆਂ ਨਾਲ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਮੌਖਿਕ, ਕਿਤਾਬੀ ਅਤੇ ਦ੍ਰਿਸ਼ਾਤਮਕ ਸੰਚਾਰ ਨਾਲ ਇਹ ਪਰੰਪਰਾ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਧਾਰਮਿਕ ਰਸਮਾਂ ਨਾਲ ਜੋੜੀ ਰੱਖਦੀ ਹੈ। ਇਹ ਤਿਉਹਾਰ ਸੰਗੀਤ, ਨਾਚ ਅਤੇ ਨਾਟਕ ਸਮੇਤ ਕਲਾ ਦੇ ਵੱਖ ਵੱਖ ਰੂਪਾਂ ਨੂੰ ਪ੍ਰੇਰਿਤ ਕਰਦਾ ਹੈ, ਜੋ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਦੁਆਲੇ ਕੇਂਦਰਿਤ ਹਨ। ਜਨਮ ਅਸ਼ਟਮੀ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵਿਭਿੰਨ ਪਛੋਕੜ ਵਾਲੇ ਲੋਕਾਂ ਦੁਆਰਾ ਮਨਾਈ ਜਾਂਦੀ ਹੈ। ਇਹ ਹਿੰਦੂ ਤਿਉਹਾਰਾਂ ਦੀ ਸਮਾਵੇਸ਼ੀ ਪ੍ਰਕਿਰਤੀ ਦਾ ਉਦਾਹਰਣ ਦਿੰਦੀ ਹੈ, ਲੋਕਾਂ ਨੂੰ ਸ਼ਰਧਾ ਅਤੇ ਜਸ਼ਨ ਵਿੱਚ ਇਕੱਠੇ ਕਰਦੀ ਹੈ ਅਤੇ ਵੈਰ ਵਿਰੋਧਾਂ ਨੂੰ ਮਿਟਾਉਂਦੀ ਹੈ। ਇੰਝ ਸਮਾਜਿਕ ਅਤੇ ਸੱਭਿਆਚਾਰਕ ਪੱਖ ਤੋਂ ਇਹ ਤਿਉਹਾਰ ਮਹੱਤਵਪੂਰਨ ਹੈ।
1: ਜਨਮ ਅਸ਼ਟਮੀ ਦਾ ਸੱਭਿਆਚਾਰਕ ਮਹੱਤਵ। ਹੁਣੇ ਤੁਸੀਂ ਡਾਕਟਰ ਦੀਪਾ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ। ਲਾਲ ਜੰਮਿਆ ਨਿਸੋਣਾ ਲਾਲ ਜੰਮਿਆ, ਦੇਵਕੀ ਦੇ ਕੁੱਖ ਚੋ ਗੋਪਾਲ ਜੰਮਿਆ। ਲੋ ਸੁਣੋ ਕ੍ਰਿਸ਼ਨ ਜੀ ਦਾ ਇਹ ਭਜਨ, ਗਾਇਕਾ ਨੇ ਸੁਰਿੰਦਰ ਕੌਰ।

ਸੀ ਪੁਸ਼ਪਾ ਹੰਸ ਦਾ ਗਾਇਆ ਕ੍ਰਿਸ਼ਨ ਜੀ ਦਾ ਭਜਨ ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਐਸ ਮਹਿਰਮ ਦਾ ਲਿਖਿਆ ਕ੍ਰਿਸ਼ਨ ਜੀ ਦਾ ਇਹ ਭਜਨ ਕਲਾਕਾਰ ਨੇ ਸੁਰਿੰਦਰ ਕੌਰ।